0: ऐसे बचपन से ही एक लड़के को कैसे कार देते हैं कि खेलो इसके साथ, तो लड़कियों को क्या देते हैं? डॉल।
1: แต่ภูมิใจในหน้าที่นี้คือแบบเราได้รับส่งคนให้ถึงจุดหมายปลายทาง bởi vì cô phụ nữ thì cô không chạy đêm แต่แบบว่าพอลาถึงป้ายบุ๊กบกผู้หญิงขับไม่ไป
2: với cái việc lái xe này nó làm chủ động cho mình tự do này
0: क्या अच्छा लगता है स्पीड

0: जैसे बचपन से ही एक लड़के को कैसे कार देते हैं कि खेलो इसके साथ, तो लड़कियों को क्या देते हैं? डॉल।
1: แต่ภูมิใจในหน้าที่นี้คือแบบเราได้รับส่งคนให้ถึงจุดหมายปลายทาง vì cô phụ nữ thì cô không chạy đêm แต่แบบว่าพอลาถึงป้ายบุ๊บบุ๊บผู้หญิงขับไม่ไป
2: với cái việc lái xe này nó làm chủ động cho mình tự do này
0: การใช้รถไฟ speed